0: ਖੇਤੀਬਾੜੀ ਨਾਲ ਜੁੜੀਆਂ ਕੁਛ ਗੱਲਾਂ ਹਨ ਜਿਹੜੀਆਂ ਕਿਸਾਨਾਂ ਨੂੰ ਮੁਨਾਫਾ ਦੇ ਸਕਦੀਆਂ ਹਨ, ਜਿਵੇਂ ਕਿ ਰੇਸ਼ਮ ਕੀਟ ਪਾਲਣ, ਖਰਗੋਸ਼ ਪਾਲਣ, ਮੁਰਗੀ ਪਾਲਣ ਜਾਂ ਭੇਡ ਬੱਕਰੀ ਪਾਲਣ। ਐਸਾ ਹੀ ਇੱਕ ਵਿਵਸਾਇ ਹੈ, ਐਸਾ ਹੈ ਮਧੂਮੱਖੀ ਪਾਲਣ, ਜਿਹੜਾ ਕਿ ਕਾਫ਼ੀ ਲਾਭ ਦੇ ਸਕਦਾ ਹੈ ਕਹਿੰਦਾ ਦਿਆਦਾ ਵੀ ਯਾਰ। ਕਿਸਾਨ ਭਾਈਓ, ਘੱਟ ਖਰਚ ਕਰਕੇ ਇਸ ਘਰੇਲੂ ਵਿਵਸਾਇ 'ਤੇ ਆਮਦਨੀ ਜ਼ਿਆਦਾ, ਕਨੇ ਰੁਜ਼ਗਾਰ ਦੇ, ਕਨੇ ਕਨੇ ਵਾਤਾਵਰਨ ਜੋ ਵੀ ਸ਼ੁੱਧ ਰੱਖਣ ਦੀ ਭਰਪੂਰ ਕਸ਼ਮਤਾ ਰੱਖਦੇ
1: ਹਨ।
0: ਕਹਿੰਦੇ ਇਹ ਇੱਕ ਐਸਾ ਵਿਵਸਾਇ ਹੈ ਜਿਸ ਤੋਂ ਸਮਾਜ ਦੇ ਹਰ ਵਰਗ ਦੇ ਲੋਕ ਇਸ ਤੋਂ ਅਪਣਾਈ ਕੇ ਆਪਣੀ ਆਰਥਿਕੀ ਜੋ ਸੁਦ੍ਰਿੜ ਕਰ ਸਕਦੇ ਹਨ।
1: ਬਿਲਕੁਲ ਤੁਹਾਨੂੰ ਠੀਕ ਲਾਇਆ ਵੀ ਇਹ ਕੰਮ ਆਹ ਬੋਲ ਕੇ ਭਾਈ ਹਲਕਾ ਫੁਲਕਾ ਕੰਮ ਹੈ, ਕਹਿੰਦੇ ਖਾਸ ਕਰਕੇ ਸਾਡੀਆਂ ਕਿਸਾਨ ਮਹਿਲਾਂ ਜਿਹੜੀਆਂ ਨੇ ਸਭੀ ਇਸ ਵਿੱਚ ਖੂਬ ਆਪਣਾ ਤਰੱਕੀ ਜਿਹੜੀ ਸਰਕਾਰਾਂ ਕਰਦੀਆਂ ਹਨ। ਜਿਹੜਾ ਵੀ ਸਾਡਾ ਯੁਵਾ ਸਾਥੀ ਇਸ ਖੇਤਰ 'ਚ ਆਪਣਾ ਹੱਥ ਅਜਮਾਉਣਾ ਚਾਹੁੰਦਾ ਹੈ ਤਾਂ ਹਾਂ ਇੱਕ ਜ਼ਰੂਰ ਤਿੰਨਾਂ ਕੰਨਾਂ ਆਗ੍ਰਹਿ ਕਰਕੇ ਕਿ ਇਹ ਜਿਹੜਾ ਵਿਵਸਾਇ ਹੈ ਇਹ ਸਾਡੇ ਖਾਸ ਕਰਕੇ ਸਾਡੇ ਹਿਮਾਚਲ ਦੇ ਇਸ ਕਾਂਗੜਾ ਜ਼ਿਲ੍ਹੇ 'ਚ ਕਾਫ਼ੀ ਫੈਲਿਆ ਹੈ, ਕਹਿੰਦਾ ਕਾਫ਼ੀ ਕਿਸਾਨ ਸਾਡੇ ਇਸ ਕੰਨਾ ਰੁਜ਼ਗਾਰ ਜਿਹੜਾ ਸਾ ਕਮਾ ਕਰਦੇ ਹਨ, ਤਾਂ ਇਸ ਕੰਨਾ ਕਿਸਾਨ ਮਹਿਲਾ ਵੀ ਜੁੜੀਆਂ ਹਨ। ਕਹਿੰਦਾ ਸਾਡੇ ਯੁਵਾ ਸਾਥੀ ਅਗਰ ਇਸ ਖੇਤਰ 'ਚ ਆਉਣ ਤਾਂ ਸਾ ਜ਼ਿਆਦਾ ਪੜ੍ਹਿਆ ਲਿਖਿਆ ਯੁਵਾ ਜਿਹੜਾ ਹੈ ਸਾ ਹਰ ਖੇਤਰ 'ਚ ਜਿਹੜਾ ਸਾ ਕਾਫ਼ੀ ਅੱਛਾ ਉੱਨਤੀ ਜਿਹੜੀ ਸਾ ਕਰੀ ਕੇ ਦੱਸਦਾ ਹੈ। ਤਾਂ ਹਾਂ ਇਹ ਚਾਹਾਂਗੇ ਕਿ ਜਿਨ੍ਹਾਂ ਵੀ ਕਿਸਾਨ ਸਾਥੀਆਂ ਦੀ, ਜਿਨ੍ਹਾਂ ਯੁਵਾ ਸਾਥੀਆਂ ਦੀ ਰੁਚੀ ਇਸ ਵਿਵਸਾਇ 'ਚ ਹੈ ਤਾਂ ਸਭ ਤੋਂ ਪਹਿਲਾਂ ਤਾਂ ਚੁਣੀਤ ਆਈ ਇਸ ਵਿੱਚ ਆਉਂਦਾ ਪ੍ਰਸ਼ਿਕਸ਼ਣ ਦੀ ਬਾਰੇ।
0: ਹਾਂਜੀ ਹਾਂਜੀ,
1: ਤਾਂ ਪ੍ਰਸ਼ਿਕਸ਼ਣ ਦੇ ਬਾਰੇ 'ਚ ਦੱਸਾਂ ਤੂੰ। ਹਾਂ ਬਈ,
0: ਤਾਂ ਜੀ ਦੇਖਾ ਇਹ ਹਿਮਾਚਲ ਪ੍ਰਦੇਸ਼ 'ਚ ਮਧੂਮੱਖੀ ਮਧੂ ਮੁੱਖ ਮੰਤਰੀ ਮਧੂ ਵਿਕਾਸ ਯੋਜਨਾ ਇੱਕ ਵਰਦਾਨ ਸਿੱਧ ਹੋਆ ਦੀ ਹੈ। ਇਸ ਦੇ ਇਲਾਵਾ ਮੁੱਖ ਮੰਤਰੀ ਮਧੂ ਵਿਕਾਸ ਯੋਜਨਾ 'ਤੇ ਸਾਰੇ ਵਰਗਾਂ ਦੇ ਹਿਮਾਚਲੀ ਕਿਸਾਨਾਂ, ਵਿਸ਼ੇਸ਼ ਕਰਕੇ ਸਾਡੀ ਅਕਸ਼ਮ ਕਿਸਾਨਾਂ ਮਹਿਲਾ ਵਾਸਤੇ ਸਹਾਇਤਾ ਦੀ ਪ੍ਰਧਾਨਤਾ ਦਿੱਤੀ ਹੋਈ, ਕਹਿੰਦੇ ਕੁਛ ਉਪਦਾਨ ਵੀ ਪ੍ਰਾਵਧਾਨ ਰੱਖਿਆ। ਸਾਡੀ ਸਰਕਾਰ ਕ੍ਰਿਸ਼ੀ ਵਿਭਾਗ ਇਸ ਪਰ ਨਿਸ਼ੁਲਕ ਪ੍ਰਸ਼ਿਕਸ਼ਣ ਵੀ ਦਿੰਦੀ ਹੈ। ਜਿਹੜੇ ਵੀ ਕਿਸਾਨ ਭਾਈ ਭੈਣ ਇਸ ਰੁਜ਼ਗਾਰ ਨੇ ਸ਼ੁਰੂ ਕਰਨਾ ਚਾਹੁੰਦੇ ਹੋ, ਸਹਿ ਆਪਣੇ ਕਿਸੇ ਵੀ ਨਜ਼ਦੀਕੀ ਬਾਗਵਾਨੀ ਜਾਂ ਮਧੂਮੱਖੀ ਪਾਲਣ ਕੇਂਦਰ ਜਿਹੜੇ ਆ ਉਹਨਾਂ 'ਚ ਜਾ ਕੇ ਸੰਪਰਕ ਕਰਕੇ ਜਾਣਕਾਰੀਆਂ ਲੈ ਸਕਦੇ ਹਨ।
1: ਬਿਲਕੁਲ ਤੁਹਾਨੂੰ ਠੀਕ ਲਾਇਆ ਚੁਨੀਤਾ ਜੀ, ਵੀ ਪ੍ਰਸ਼ਿਕਸ਼ਣ ਜਿਹੜਾ ਹੈ ਇਹ ਕੁਛ ਖੇਤਰ ਜਿਹੜੇ ਹੁੰਦੇ ਸਾ ਆਹ ਮਤਲਬ ਤਜਰਬੇ ਕਰਨਾ ਸਿੱਖੀ ਲੈਂਦੇ, ਲੇਕਿਨ ਇਹ ਥੋੜ੍ਹਾ ਵਿਗਿਆਨਿਕ ਤਰੀਕੇ ਦਾ ਕੰਮ ਹੈ। ਇਸੀ ਉਹ ਅਗਰ ਆਹ ਪ੍ਰਸ਼ਿਕਸ਼ਣ ਲੈ ਕੇ ਕਰਨ ਤਾਂ ਜ਼ਿਆਦਾ ਮੁਨਾਫਾ ਕਹਿੰਦਾ ਜ਼ਿਆਦਾ ਫਾਇਦਾ ਅਸਾਂ ਇਸ 'ਚ ਲੈ ਸਕਦੇ ਹਨ। ਕਹਿੰਦੇ ਕ੍ਰਿਸ਼ੀ ਵਿਕਾਸ ਅਧਿਕਾਰੀ ਜਿਹੜੇ ਸਾਡੇ ਬਲੋਕ ਸਤਰ ਪਰ ਬੈਠੇ ਹਨ ਤਿੰਨਾਂ ਨੇ ਤੁਹਾਨੂੰ ਮਿਲੀ ਕੇ ਆਪਣੇ ਪ੍ਰਸ਼ਿਕਸ਼ਣ ਦੇ ਬਾਰੇ 'ਚ ਗੱਲਬਾਤ ਕਰ ਸਕਦੇ ਕਿ ਵੀ ਮੈਂ ਪ੍ਰਸ਼ਿਕਸ਼ਣ ਲੈਣਾ ਚਾਹੁੰਦਾ, ਕਹਿੰਦੇ ਕਿਵੇਂ ਕਿਵੇਂ ਮੈਨੂੰ ਅੱਗੇ ਵਧਣਾ ਚਾਹੀਦਾ। ਤਾਂ ਇਹ ਸਾਰੀ ਗੱਲਬਾਤ ਤੁਹਾਨੂੰ ਕ੍ਰਿਸ਼ੀ ਅਧਿਕਾਰੀ ਜਿਹੜੇ ਬੈਠੇ ਹੁੰਦੇ ਸਰ ਜ਼ਰੂਰ ਤੁਹਾਨੂੰ ਪੂਰੀ ਸਲਾਹ ਦੇਣਗੇ। ਕਿ ਇਸ ਕੰਨੇ ਕੰਨੇ ਚੁਨੀਤਾ ਜੀ ਆਹ ਵੀ ਬੋਲਣਾ ਚਾਹਾਂਗੇ ਕਿ ਖਾਸ ਕਰਕੇ ਸਾਡੀਆਂ ਕਿਸਾਨ ਮਹਿਲਾਂ ਜਿਹੜੀਆਂ ਨੇ ਸਾ ਇਸ ਵਿੱਚ ਕਾਫ਼ੀ ਕਾਮਯਾਬ ਹੋਆ ਕਰਦੀਆਂ। ਕਹਿੰਦੇ ਸਿਰਫ ਰੁਚੀ ਦੀ ਗੱਲ ਹੈ, ਜਿਸ ਦੀ ਵੀ ਇਸ ਵਿੱਚ ਰੁਚੀ ਹੈ ਸਾ ਜ਼ਰੂਰ ਇਸ ਵਿਵਸਾਇ 'ਚ ਆਪਣਾ ਹੱਥ ਅਜਮਾਈ ਸਕਦਾ, ਕਹਿੰਦੇ ਕਾਫ਼ੀ ਅੱਛਾ ਮੁਨਾਫਾ ਜਿਹੜਾ ਸਾ ਕਮਾਈ ਸਕਦਾ। ਸਹਿ ਦਿਨ ਚੱਲੀਏ ਜਾਲੂ ਖੇਤੀਬਾੜੀ 'ਤੇ ਆਹ ਆਪਣੀ ਆਏ ਜਿਹੜੀ ਸਾ ਅਰਜਿਤ ਕਰਦੇ ਥੇ, ਲੇਕਿਨ ਅੱਜ ਕੱਲ੍ਹ ਦੇ ਇਸ ਮਾਹੌਲ ਵਿੱਚ ਜਿਹੜਾ ਹੈ ਸਾ ਸਾਂਝੋ ਖੇਤੀਬਾੜੀ ਕਰਨੇ ਕਰਨੇ ਕੁਛ ਨਾ ਕੁਛ ਵਿਵਸਾਇ ਜਿਹੜੇ ਸਾ ਸੌਗੀ ਕਰਨਾ ਚਾਹੀਦਾ। ਇਸ ਵਿਵਸਾਇ 'ਚ ਤੁਹਾਂ ਜੀਆਂ ਦਿਖਾ ਵੀ ਸਾਡੇ ਖੇਤ ਘਰ 'ਚ ਜਿਹੜਾ ਹੈ ਸਾ ਪਸ਼ੂ ਪਾਲਣ ਤਾਂ ਹੁੰਦਾ ਹੀ ਹੈ, ਤਾਂ ਇਸ ਵਿੱਚ ਤੁਸੀਂ ਡੇਅਰੀ ਵੀ ਕਰ ਸਕਦੇ, ਮਧੂਮੱਖੀ ਪਾਲਣ ਵੀ ਕਰ ਸਕਦੇ, ਜਿਹੜਾ ਘਰਾਂ ਹੀ ਰਹੀ ਕੇ ਇਹਦੇ ਕੰਮ ਜਿਹੜੇ ਸਾ ਤੁਸੀਂ ਕਰ ਸਕਦੇ। ਕਹਿੰਦੇ ਇਹਨਾਂ ਜਿਹੜਾ ਮਧੂਮੱਖੀ ਪਾਲਣ ਹੈ ਨਾ ਦਿਖਾ ਚੁਨੀਤਾ ਜੀ, ਇਹ ਮੌਸਮ ਮਤਲਬ ਸਮੇਂ ਸਮੇਂ ਪਰ ਕੰਮ ਹੁੰਦਾ, ਇਹ ਰੋਜ਼ੇ ਵਾਲਾ ਕੰਮ ਨਹੀਂ ਹੈ, ਤਾਂ ਸਮੇਂ ਸਮੇਂ ਪਰ ਕੰਮ ਹੁੰਦਾ। ਇਸ 'ਤੇ ਇੱਕ ਕੰਮ ਤੁਸੀਂ ਛੱਡੀ ਕੇ ਤੁਸੀਂ ਆਪਣਾ ਡੇਅਰੀ ਜੋ ਵੀ ਕਨੇ ਕਨੇ ਚਲਾ ਸਕਦੇ, ਮੁਰਗੀ ਪਾਲਣ ਇਹ ਵੀ ਤੁਸੀਂ ਕਰ ਸਕਦੇ। ਤਾਂ ਅੱਜ ਕੱਲ੍ਹ ਇੱਕ ਚੀਜ਼ਾਂ ਪਰ ਜਿਹੜਾ ਸਾ ਤੁਸੀਂ ਆਪਣਾ ਇਹ ਬੋਲੀਏ ਵੀ ਆਪਣੀ ਆਰਥਿਕੀ ਸਮਰਿੱਧ ਕਰ ਸਕਦੇ, ਸਹਿ ਨਹੀਂ ਹੋ ਸਕਦਾ।
0: ਸ਼ਹਿਰ ਦੀ ਮੰਗ ਬੜੀ ਜ਼ਿਆਦਾ ਹੈ, ਕਹਿੰਦੇ ਇਸ 'ਤੇ ਕਾਫ਼ੀ ਮੁਨਾਫਾ ਵੀ ਮਿਲਦਾ
1: ਜੀ। ਬਿਲਕੁਲ, ਕਈ ਤਰ੍ਹਾਂ ਬਿਮਾਰੀਆਂ 'ਚ, ਦਵਾਈਆਂ 'ਚ ਇਸਦਾ ਇਸਤੇਮਾਲ ਹੋਇਆ ਕਰਦਾ, ਕਹਿੰਦੇ ਮੰਗ ਦਿਨ ਪ੍ਰਤੀਦਿਨ ਵਧਾ ਕਰਦੀ ਹੈ। ਤਾਂ ਹਾਂ ਜ਼ਰੂਰ ਚਾਹਾਂਗੇ ਕਿ ਸਾਡੇ ਕਿਸਾਨ ਸਾਥੀ ਇਸ ਵਿੱਚ ਵੀ ਆਪਣਾ ਹੱਥ ਅਜਮਾਨ। ਇਸ ਗੱਲਬਾਤ ਤੋਂ ਬਾਅਦ ਹੁਣ ਆਹ ਆਪਣੇ ਕਿਸਾਨ ਸਾਥੀਆਂ ਰੌਣਕਾਂ ਦੀ ਤਰਫ ਲੈ ਕੇ ਚੱਲਣਾ, ਲੇਕਿਨ ਚਲਾ ਪਹਿਲੇ ਰੌਣਕਾਂ ਦੀ ਤਰਫ ਲੈ ਕੇ ਚੱਲਦੇ, ਕਹਿੰਦੇ ਸੁਣਾਉਂਦੇ ਇੱਕ ਪਿਆਰਾ ਦਿਆ ਲੋਕ ਗੀਤ।